0: ਨਹੀਂ ਹੁੰਦੀ ਹੈ।
1: ਅੱਛਾ ਅੱਛਾ,
0: ਯਾਨੀ ਇੱਕ ਜਰਾਸੀਮ ਤੋਂ ਦੋ ਤੇ ਦੋ ਤੋਂ ਤਿੰਨ ਨਹੀਂ ਬਲਕਿ ਚਾਰ ਹੁੰਦੇ ਨੇ। ਇਸੇ ਤਰ੍ਹਾਂ ਹੀ ਚਾਰ ਤੋਂ ਅੱਠ ਤੇ ਅੱਠ ਤੋਂ ਸੋਲਾਂ ਹੋ ਕੇ ਤਕਸੀਮ ਹੋ ਜਾਂਦੇ ਨੇ। ਲਿਹਾਜ਼ਾ 24 ਘੰਟਿਆਂ ਦੇ ਅੰਦਰ ਇੱਕ ਜਰਾਸੀਮ ਤੋਂ ਲੱਖਾਂ ਜਰਾਸੀਮ ਬਣ ਜਾਂਦੇ ਨੇ। ਸਹਿਮਾ ਜੀ, ਇਹ ਵੇ ਵਾਇਰਸ ਦੀ ਹਕੀਕਤ।
1: ਓਹੋ, ਇਹ ਤੇ ਬਹੁਤ ਹੀ ਤਲਖ ਤੇ ਪਰੇਸ਼ਾਨ ਕੁਨ ਹਕੀਕਤ ਹੈ। ਮੈਂ ਤੇ ਬਹੁਤ ਹੀ ਖਤਰਨਾਕ ਮੌਤ ਝੇਲ ਬੈਠੀ ਹਾਂ।
0: ਹਾਂਜੀ,
1: ਮੈਨੂੰ ਕੀ ਪਤਾ ਸੀ ਤੁਸੀਂ ਇੰਨੀ ਖੌਫਨਾਕ ਗੱਲਾਂ ਦੱਸੋਗੇ, ਲੇਕਿਨ ਇਹ ਗੱਲਾਂ ਸਾਡੇ ਸੁਣਨ ਵਾਲਿਆਂ ਲਈ ਯਕੀਨਨ ਮੁਫੀਦ ਹੋਣਗੀਆਂ। ਸੋਹਣੇ ਭੈਣ ਭਰਾ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੁਫ਼ਤਗੂ ਸੁਣੀ। ਆਪਣੇ ਆਪ ਨੂੰ ਵਾਇਰਸ ਤੋਂ ਬਚਾਉਣ ਦੀ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਤੁਸੀਂ ਵੀ ਸਿਹਤਮੰਦ ਰਹੋ। ਸੁਲੇਮਾਨ ਸਾਹਿਬ, ਹੁਣ ਪੇਸ਼ ਕਰਨੀ ਹੈ ਪ੍ਰੋਗਰਾਮ ਦੀ ਪਹਿਲੀ ਈਮੇਲ ਜਿਹੜੀ ਰਾਣਾ ਅਜਮਲ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ।
0: ਅੱਛਾ,
1: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 29 ਸਾਲ ਹੈ। ਮੈਨੂੰ ਤਕਰੀਬਨ 6 ਮਹੀਨੇ ਪਹਿਲਾਂ ਇੱਕ ਤਕਲੀਫ ਹੋ ਗਈ ਸੀ। ਮੈਂ ਬੜੀ ਤਕਲੀਫ ਉਠਾਈ, ਬੜੀ ਮੁਸ਼ਕਿਲ ਨਾਲ ਉਹ ਬਿਮਾਰੀ ਠੀਕ ਹੋਈ ਤੇ ਮੈਂ ਕਾਫੀ ਪੈਸਾ ਵੀ ਖਰਚ ਕੀਤਾ। ਸੁਲੇਮਾਨ ਸਾਹਿਬ, ਉਹ ਤਕਲੀਫ ਠੀਕ ਹੋਣ ਤੋਂ ਬਾਅਦ ਮੈਨੂੰ ਜਿਸਮਾਨੀ ਤੌਰ ਤੇ ਸ਼ਦੀਦ ਕਮਜ਼ੋਰੀ ਹੋ ਗਈ ਹੈ। ਜਿਸਮਾਨੀ ਕਮਜ਼ੋਰੀ ਦੀ ਵਜ੍ਹਾ ਤੋਂ ਮੈਨੂੰ ਬਾਜ਼ ਦਫ਼ਾ ਸ਼ਦੀਦ ਡਿਪਰੈਸ਼ਨ ਤੇ ਪਰੇਸ਼ਾਨੀ ਜਿਹੀ ਮਹਿਸੂਸ ਹੁੰਦੀ ਹੈ। ਮੈਂ ਦਵਾਈ ਵੀ ਇਸਤੇਮਾਲ ਕੀਤੀ ਸੀ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਆਪਣੀ ਪੁਰਾਣੀ ਬਿਮਾਰੀ ਦੀ ਵੀ ਲੈਬੋਰੇਟਰੀ ਰਿਪੋਰਟ ਵੀ ਕੱਲੀ ਹੈ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
0: ਬੇਟਾ ਜੀ, ਤੁਹਾਨੂੰ ਇਹ ਸੁਣ ਕੇ ਪਰੇਸ਼ਾਨੀ ਤੇ ਹੋਵੇਗੀ, ਲੇਕਿਨ ਤੁਹਾਡੀ ਰਿਪੋਰਟ ਦੇ ਮੁਤਾਬਕ ਹਕੀਕਤ ਇਹ ਵੇ ਕਿ ਤੁਹਾਨੂੰ ਬਹੁਤ ਹੀ ਖਤਰਨਾਕ ਬਿਮਾਰੀ ਹੋਈ ਸੀ, ਜਿਹੜੀ ਇੱਕ ਖਤਰਨਾਕ ਵਾਇਰਸ ਗੋਨਾਕਾਕ ਦੇ ਜ਼ਰੀਏ ਲੱਗਦੀ ਹੈ ਤੇ ਇਹਦੀ ਵਜ੍ਹਾ ਨਾਲ ਨਾ ਸਿਰਫ ਜਿਸਮਾਨੀ ਤੇ ਅਸਾਬੀ ਕਮਜ਼ੋਰੀ ਹੁੰਦੀ ਹੈ। ਬੇਟਾ ਜੀ, ਮੈਨੂੰ ਹੈਰਾਨੀ ਇਹ ਵੇ ਕਿ ਤੁਸੀਂ ਆਪਣੀ ਖਤਰਨਾਕ ਬਿਮਾਰੀ ਦੇ ਬਾਰੇ ਅਗਾਹ ਕਿਉਂ ਨਹੀਂ। ਬਹਰਹਾਲ ਤੁਹਾਡੀ ਕੈਫੀਅਤ ਐਸੀ ਨਹੀਂ ਕਿ ਦਵਾਈ ਪਾਰਸਲ ਕਰਾਈ ਜਾਏ, ਲਿਹਾਜ਼ਾ ਤੁਸੀਂ ਦਵਾਖਾਨੇ ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਕੈਫੀਅਤ ਦੇ ਮੁਤਾਬਿਕ ਤੁਹਾਡੇ ਲਈ ਦਵਾਈ ਤਜਵੀਜ਼ ਕਰਾਂ। ਤੁਸੀਂ ਟੈਨਸ਼ਨ ਨਹੀਂ ਲੈਣੀ, ਬਸ ਇੱਕ ਵਾਰੀ ਦਵਾਖਾਨੇ ਤੇ ਆ ਜਾਓ ਤੇ ਦਵਾਈ ਇਸਤੇਮਾਲ ਕਰੋ। ਇਸ ਦਵਾਈ ਨਾਲ ਗੁਜ਼ਿਸ਼ਤਾ ਬਿਮਾਰੀ ਦਾ ਜ਼ਹਿਰੀਲਾ ਮਵਾਦ ਨਿਕਲ ਜਾਏਗਾ, ਅਸਾਬ ਤੇ ਪੱਠਿਆਂ ਨੂੰ ਕੁਵਤ ਮਿਲੇਗੀ ਤੇ ਤੁਹਾਡੀ ਹਰ ਕਮਜ਼ੋਰੀ ਤੇ ਪਰੇਸ਼ਾਨੀ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਏਗੀ,
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੀ ਈਮੇਲ ਜਵਾਬ ਸੁਣਿਆ, ਹੁਣ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਤੇ ਰੱਬ ਤੇ ਭਰੋਸਾ ਰੱਖੋ ਕਿ ਤੁਹਾਨੂੰ ਸ਼ਿਫਾ ਹਾਸਿਲ ਹੋ ਜਾਏਗੀ। ਅੱਲਾਹ ਪਾਕ ਨੇ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਹੱਥ ਵਿੱਚ ਸ਼ਿਫਾ ਹੀ ਸ਼ਿਫਾ ਰੱਖੀ ਹੈ। ਇਸ ਲਈ ਤੇ ਗਲਫ ਰਿਆਸਤਾਂ ਦੇ ਬਹੁਤ ਸਾਰੇ ਮਰੀਜ਼ ਪ੍ਰੋਫੈਸਰ ਸੁਲੇਮਾਨ ਤੋਂ ਇਲਾਜ ਕਰਾਉਂਦੇ ਨੇ ਤੇ ਅੱਲਾਹ ਪਾਕ ਉਹਨਾਂ ਨੂੰ ਸਿਹਤ ਅਤਾ ਕਰਦਾ ਹੈ। ਸੁਲੇਮਾਨ ਸਾਹਿਬ
0: ਜੀ,
1: ਮੈਂ ਵਾਇਰਸ ਬਾਰੇ ਪੁੱਛਿਆ ਸੀ ਤੇ ਪਹਿਲੀ ਈਮੇਲ ਵਾਇਰਸ ਦੀ ਬਿਮਾਰੀ ਬਾਰੇ ਸੀ।
0: ਜੀ ਸਹਿਮਾ ਜੀ, ਇਹ ਤੇ ਤੁਹਾਡੀ ਦੂਰਅੰਦੇਸ਼ੀ ਹੈ
1: ਜੀ, ਬਿਲਕੁਲ। ਸੁਲੇਮਾਨ ਸਾਹਿਬ
0: ਜੀ, ਜੀ
1: ਅੱਧੀ ਛੁੱਟੀ ਦੀ ਟੱਲੀ ਵੱਜ ਗਈ, ਤੁਸੀਂ ਕਰੋ ਥੋੜ੍ਹਾ ਜਿਹਾ ਆਰਾਮ ਅਤੇ ਮੈਂ ਆਪਣੇ ਭੈਣ ਭਰਾਵਾਂ ਦਾ ਇੱਕ ਅਹਿਮ ਕੰਮ ਕਰਕੇ ਆਉਂਦੀ ਹਾਂ, ਯਾਨੀ ਐਡਰੈਸ ਅਤੇ ਫੋਨ ਨੰਬਰ ਲਿਖਵਾ ਕੇ।
0: ਠੀਕ।
1: ਸੋਹਣੇ ਭੈਣ ਭਰਾਓ, ਜ਼ਰਾ ਤਵੱਜੋ ਫਰਮਾਓ ਅਤੇ ਸਾਇਮਾ ਦੀ ਜ਼ਬਾਨੀ ਦਵਾਖਾਨੇ ਦਾ ਪਤਾ ਨੋਟ ਫਰਮਾਓ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਦੇ ਮੁਕੰਮਲ ਇਲਾਜ ਲਈ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲ ਪਾਓ ਅਤੇ ਲਿਖੋ ਸਾਡਾ ਫੋਨ ਨੰਬਰ ਅਤੇ ਐਡਰੈਸ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੁਲੇਮਾਨ ਸਾਹਿਬ, ਮੈਂ ਬਨਫਸੇ ਨਫੀਸ ਵਾਪਸ ਆ ਗਈ ਹਾਂ ਤੇ ਹੁਣ ਬਨਫਸੇ ਨਫੀਸ ਈਮੇਲ ਤੇ SMS ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰਨੇ ਆ।
0: ਜੀ ਸਹਿਮਾ ਜੀ, ਮੈਂ ਵੀ ਬਨਫਸੇ ਨਫੀਸ ਜਵਾਬ ਦੇਣ ਲਈ ਹਾਜ਼ਰ ਹਾਂ।
1: ਵਾਹ ਜੀ ਵਾਹ, ਬਹੁਤ ਖੂਬ ਹੋਇਆ ਨਾ ਆਪਣੀ ਜਵਾਬ, ਬਹੁਤ ਖੂਬ। ਸੁਲੇਮਾਨ ਸਾਹਿਬ, ਈਮੇਲ ਆਬਿਦ ਜ਼ਹੂਰ ਸਾਹਿਬ ਨੇ ਤਹਿਰੀਰ ਕੀਤੀ, ਫਰਮਾਉਂਦੇ ਨੇ ਕਿ ਮੇਰੀ ਵਾਈਫ ਦੇ ਵਾਲ ਬਹੁਤ ਜ਼ਿਆਦਾ ਝੜਦੇ ਨੇ ਤੇ ਖੁਸ਼ਕੀ ਸਿਕਰੀ ਵੀ ਬਹੁਤ ਜ਼ਿਆਦਾ ਰਹਿੰਦੀ ਹੈ। ਇਹਦੇ ਇਲਾਵਾ ਚਿਹਰੇ ਤੇ ਖੁਸ਼ਕੀ ਤੇ ਬਾਰੀਕ ਦਾਣੇ ਵੀ ਨਜ਼ਰ ਆਉਂਦੇ ਨੇ। ਮੈਂ ਕਾਫੀ ਦਵਾਈਆਂ ਇਸਤੇਮਾਲ ਕਰਾਈਆਂ ਨੇ ਲੇਕਿਨ ਕਿਸੇ ਦਵਾਈ ਨਾਲ ਮੁਸਤਕਿਲ ਆਰਾਮ ਨਹੀਂ ਹੋਇਆ। ਮੈਨੂੰ ਬੜੀ ਉਮੀਦ ਹੈ ਕਿ ਤੁਹਾਡੇ ਇਲਾਜ ਨਾਲ ਹੀ ਮੇਰੀ ਵਾਈਫ ਨੂੰ ਸਿਹਤਯਾਬੀ ਹੋਵੇਗੀ। ਬਰਾਏ ਕਰਮ ਦਵਾਈ ਪਾਰਸਲ ਕਰ ਦਿਓ।
0: ਆਬਦ ਭਾਈ, ਵਾਲ ਡਿੱਗਣਾ ਤੇ ਚਿਹਰੇ ਤੇ ਦਾਣੇ ਵਗੈਰਾ, ਇਹ 90% ਖਵਾਤੀਨ ਦੀ ਪ੍ਰੋਬਲਮ ਹੈ।
1: ਬਿਲਕੁਲ ਬਿਲਕੁਲ,
0: ਤੇ 90% ਖਵਾਤੀਨ ਇਸ ਪ੍ਰੋਬਲਮ ਦੀ ਆਪ ਹੀ ਜ਼ਿੰਮੇਦਾਰ ਨੇ। ਮੇਰੇ ਮੋਹਤਰਮ ਭਾਈ, ਤੁਸੀਂ ਇਸ ਗੱਲ ਤੋਂ ਚੌਂਕ ਗਏ ਹੋਵੋਗੇ, ਲੇਕਿਨ ਇਹ ਹਕੀਕਤ ਹੈ ਕਿ 90% ਖਵਾਤੀਨ ਆਪਣੇ ਵਾਲਾਂ ਤੇ ਫੇਸ ਬਿਊਟੀ ਵਾਸਤੇ ਕੈਮੀਕਲ ਨਾਲ ਤਿਆਰ ਹੋਣ ਵਾਲੀ ਅਸ਼ਿਆ ਇਸਤੇਮਾਲ ਕਰਦੀਆਂ ਨੇ।
1: ਬਿਲਕੁਲ,
0: ਜਿਨ ਦੇ ਨਾਲ ਵਾਲਾਂ ਦੀ ਜੜਾਂ ਕਮਜ਼ੋਰ ਤੇ ਸਕਿਨ ਟੈਕਸਚਰ ਖਰਾਬ ਹੋ ਜਾਂਦਾ ਹੈ।
1: ਹਾਂਜੀ
0: ਮੇਰੇ ਭਾਈ, ਇਹ ਤੁਹਾਡੀ ਦਾਨਿਸ਼ਮੰਦੀ ਹੈ ਕਿ ਤੁਸੀਂ ਹਰਬਲ ਇਲਾਜ ਨੂੰ ਅਹਿਮੀਅਤ ਦੇ ਕੇ ਇਹੋ ਇਲਾਜ ਕਰਾਉਣਾ ਚਾਹੁੰਦੇ ਹੋ।
1: ਬਿਲਕੁਲ ਸਹੀ।
0: ਮੋਹਤਰਮ, ਖੁਰਾਕ ਵਿੱਚ ਮਿਰਚ ਮਸਾਲੇ ਅਤੇ ਖੱਟੀ ਚੀਜ਼ਾਂ ਦਾ ਇਸਤੇਮਾਲ ਬਿਲਕੁਲ ਬੰਦ ਕਰ ਦਿਓ। ਸਬਜ਼ੀਆਂ, ਫਲ ਅਤੇ ਦਾਲਾਂ ਜ਼ਿਆਦਾ ਖਿਲਾਓ। ਮੈਂ ਤੁਹਾਡੀ ਵਾਈਫ ਲਈ ਅਦਵੀਆਤ ਪਾਰਸਲ ਕਰਾ ਦਿਆਂਗਾ, ਜਿਹਦੇ ਨਾਲ ਇਹ ਦੋਨੋਂ ਮਸਾਇਲ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਣਗੇ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ, ਅੱਛਾ ਇਲਾਜ ਹੋਵੇ ਅਤੇ ਫਿਰ ਆਰਾਮ ਕਿਉਂ ਨਾ ਹੋਵੇ। ਆਬਿਦ ਸਾਹਿਬ, ਹੁਣ ਤੁਸੀਂ ਫਿਕਰ ਨਾ ਕਰੋ, ਅੱਲਾ ਨੇ ਚਾਹਿਆ ਤਾਂ ਤੁਹਾਡੀ ਬੇਗਮ ਦੇ ਇਹ ਮਸਾਇਲ ਇਨਸ਼ਾਅੱਲਾ ਤਾਲਾ ਠੀਕ ਹੋ ਜਾਣਗੇ। ਸੁਲੇਮਾਨ ਸਾਹਿਬ
0: ਜੀ, ਜੀ
1: ਆਬਿਦ ਸਾਹਿਬ ਵਾਕਈ ਦਾਨਿਸ਼ਮੰਦ ਇਨਸਾਨ ਨੇ। ਵੇਖੋ ਨਾ, ਇਹਨਾਂ ਨੂੰ ਆਪਣੀ ਬੇਗਮ ਸਾਹਿਬਾ ਦਾ ਕਿੰਨਾ ਖਿਆਲ ਹੈ। ਵੈਸੇ ਹਰ ਖਾਵਨ ਨੂੰ ਇੰਨਾ ਦਾਨਿਸ਼ਮੰਦ ਤੇ ਹੋਣਾ ਹੀ ਚਾਹੀਦਾ।
0: ਜੀ ਬਿਲਕੁਲ ਸਹਿਮਾ ਜੀ, ਐਸੇ ਦਾਨਿਸ਼ਮੰਦੀ ਚ ਹਰ
1: ਖਾਵਨ ਦੀ ਆਫੀਅਤ।
0: ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਤੁਸੀਂ ਸਹੀ ਕਿਹਾ।
1: ਸੁਲੇਮਾਨ ਸਾਹਿਬ
0: ਜੀ,
1: ਤੁਸੀਂ ਇਸ਼ਾਰੇ ਚ ਬੜੀ ਗਹਿਰੀ ਗੱਲ ਕੀਤੀ ਤੇ ਮੈਂ ਓਪਨਲੀ ਕਹਿ ਦਿੱਤੀ। ਵੈਸੇ ਗੱਲ ਤੁਹਾਡੀ ਗੱਲ ਕਿਸੇ ਹੱਦ ਤੱਕ ਦਰੁਸਤ ਵੀ ਹੈ। ਲਿਹਾਜ਼ਾ ਤੇ ਫਿਰ ਲਿਹਾਜ਼ਾ ਕਿ ਵਾਜਿਬ ਹੈ ਹਰ ਹਾਮਿਦ ਪਰ ਕਿ ਉਹ ਦਾਨਿਸ਼ਮੰਦ ਬਣੇ। ਇਹਦੇ ਵਿੱਚ ਹੀ ਉਹਦੀ ਆਫੀਅਤ।
0: ਬਿਲਕੁਲ ਜੀ।
1: ਸੁਲੇਮਾਨ ਸਾਹਿਬ
0: ਜੀ, ਜੀ
1: ਪ੍ਰੋਗਰਾਮ ਦੀ ਅਗਲੀ ਈਮੇਲ ਪੇਸ਼ ਕਰਨੀ ਆ, ਜਿਹੜੀ ਅਬਦੁਲ ਸਲਾਮ ਭੱਟੀ ਸਾਹਿਬ ਨੇ ਤਹਿਰੀਰ ਕੀਤੀ ਹੈ।
0: ਜੀ ਜੀ।
1: ਫਰਮਾਂਦੇ ਨੇ, ਸੁਲੇਮਾਨ ਸਾਹਿਬ ਮੈਂ ਤੁਹਾਡਾ ਪੁਰਾਣਾ ਪੇਸ਼ੈਂਟ ਹਾਂ।
0: ਅੱਛਾ।
1: ਮੈਂ ਤੁਹਾਡੇ ਕੋਲੋਂ ਸ਼ੂਗਰ ਦਾ ਇਲਾਜ ਕਰਵਾਇਆ ਸੀ। ਅੱਲਾ ਤਾਲਾ ਦੀ ਮਿਹਰਬਾਨੀ ਨਾਲ ਮੇਰੀ ਸ਼ੂਗਰ ਕੰਟਰੋਲ ਹੋ ਗਈ ਹੈ।
0: ਅੱਛਾ।
1: ਤੇ ਹੁਣ ਮਸਲਾ ਇਹ ਵੇ ਕਿ ਮੈਨੂੰ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ।
0: ਜੀ ਜੀ।
1: ਬਲਕਿ ਇਸ ਕਮਜ਼ੋਰੀ ਦੀ ਸਬਬ ਮੇਰੀ ਪ੍ਰੈਕਟੀਕਲ ਲਾਈਫ ਬਹੁਤ ਜ਼ਿਆਦਾ ਡਿਸਟਰਬ ਹੋ ਗਈ ਹੈ। ਮੈਂ ਬਹੁਤ ਮਹਿੰਗੀਆਂ ਗੋਲੀਆਂ ਵੀ ਇਸਤੇਮਾਲ ਕੀਤੀਆਂ ਜਿਹਦੇ ਬਾਅਦ ਮੇਰਾ ਦਿਲ ਘਬਰਾਉਣ ਲੱਗ ਗਿਆ।
0: ਅੱਛਾ।
1: ਜਿਸ ਤਰ੍ਹਾਂ ਪਹਿਲੇ ਵਾਲੀ ਦਵਾਈ ਘੱਲੀ ਸੀ, ਐਸੇ ਤਰ੍ਹਾਂ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
0: ਮੇਰੇ ਭਾਈ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀ ਬਿਮਾਰੀ ਵਿੱਚ ਮੁਬਤਲਾ ਮਰੀਜ਼ਾਂ ਨੂੰ ਅਸਾਬੀ ਕਮਜ਼ੋਰੀ ਦਾ ਲਾਜ਼ਮੀ ਤੌਰ ਤੇ ਸਾਹਮਣਾ ਕਰਨਾ ਪੈਂਦਾ ਹੈ। ਲੇਕਿਨ ਯਾਦ ਰੱਖੋ ਕਿ ਇਹੋ ਜਿਹੀ ਕਮਜ਼ੋਰੀ ਦਾ ਇਲਾਜ ਮਸਨੂਈ ਅਦਵੀਆਤ ਨਹੀਂ, ਕਿਉਂਕਿ ਇਹੋ ਜਿਹੀ ਕੁਵਤ ਬਖਸ਼ ਗੋਲੀਆਂ ਹਾਰਟ ਅਟੈਕ ਦਾ ਸਬਬ ਬਣ ਸਕਦੀਆਂ ਨੇ।
1: ਬਿਲਕੁਲ ਬਿਲਕੁਲ।
0: ਲਿਹਾਜ਼ਾ ਐਂਦਾ ਇਹੋ ਜਿਹੀ ਕੋਈ ਖਤਰਨਾਕ ਦਵਾਈ ਇਸਤੇਮਾਲ ਨਹੀਂ ਕਰਨੀ। ਮੇਰੇ ਮੋਹਤਰਮ, ਮੈਂ ਤੁਹਾਡੇ ਲਈ ਜ਼ਾਫਰਾਨ, ਜ਼ੰਜਬੀਲ ਤੇ ਦੂਜੀ ਖਾਸ ਜੜੀ ਬੂਟੀਆਂ ਨਾਲ ਤਿਆਰ ਕਰਦਾ ਦਵਾਈ ਅਰਸਾਲ ਕਰ ਰਿਹਾ ਵਾਂ। ਤੁਸੀਂ ਬਾਕਾਇਦਗੀ ਨਾਲ ਦਵਾਈ ਲੈਣਾ, ਤੁਹਾਡੇ ਜਿਸਮ ਵਿੱਚ ਹੈਰਤ ਅੰਗੇਜ਼ ਤਵਾਨਾਈ ਆ ਜਾਏਗੀ ਤੇ ਤੁਸੀਂ ਇਨਸ਼ਾਅੱਲਾ ਸ਼ੂਗਰ ਦੇ ਬਾਵਜੂਦ ਪੁਰਸਕੂਨ ਤੇ ਪੂਰੇ ਇਤਮਾਦ ਜ਼ਿੰਦਗੀ ਗੁਜ਼ਾਰ ਸਕੋਗੇ।
1: ਜੀ ਬਿਲਕੁਲ, ਕਿਉਂ ਨਹੀਂ। ਜੀ ਮੋਹਤਰਮ, ਹੁਣ ਤੁਸੀਂ ਬੇਫਿਕਰ ਹੋ ਜਾਓ, ਕਿਉਂਕਿ ਤੁਸੀਂ ਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਦਵਾਈ ਦਾ ਅਸਰ ਵੇਖ ਚੁੱਕੇ ਹੋ। ਇਨਸ਼ਾਅੱਲਾ ਤਾਲਾ ਇਸ ਵਾਰੀ ਵੀ ਤੁਹਾਨੂੰ ਮੁਕੰਮਲ ਆਰਾਮ ਆ ਜਾਏਗਾ। ਸੁਲੇਮਾਨ ਸਾਹਿਬ
0: ਜੀ, ਜੀ
1: ਹੁਣ ਕੁਝ ਜ਼ਿਕਰ ਹੋ ਜਾਏ ਤਿਲਾਂ ਦਾ।
0: ਅੱਛਾ ਅੱਛਾ ਜੀ, ਤਿਲ ਬਹੁਤ ਹੀ ਅੱਛੀ ਦਵਾ ਤੇ ਗਜ਼ਾ ਏ।
1: ਓਹੋ, ਮੈਂ ਉਸ ਤਿਲ ਦੀ ਗੱਲ ਨਹੀਂ ਕਰ ਰਹੀ, ਬਲਕਿ ਮੈਂ ਜ਼ਿਕਰ ਕਰ ਰਹੀ ਹਾਂ ਉਸ ਤਿਲ ਦਾ ਜਿਹਦੇ ਬਾਰੇ ਸ਼ਾਇਰ ਨੇ ਆਖਿਆ ਹੈ, ਤੇਰੇ ਮੁਖੜੇ ਤੇ ਕਾਲਾ ਕਾਲਾ ਤਿਲ ਵੇ, ਅਬ ਮੈਂ ਸਮਝਾ ਤੇਰੇ ਰੁਖਸਾਰ ਪੇ ਤਿਲ ਕਾ ਮਤਲਬ।
0: ਅੱਛਾ ਅੱਛਾ, ਵਾਹ ਸਹਿਮਾ ਜੀ, ਤੁਸੀਂ ਤੇ ਬੜੇ ਅਦਬੀ ਅੰਦਾਜ਼ ਵਿੱਚ ਬਿਮਾਰੀ ਦਾ ਜ਼ਿਕਰ ਕੀਤਾ ਹੈ।
1: ਜੀ ਮਿਹਰਬਾਨੀ। ਸੁਲੇਮਾਨ ਸਾਹਿਬ, ਈਮੇਲ ਸਾਡੀ ਇੱਕ ਭੈਣ ਮਿਸਿਸ ਨਜਮਾ ਸਲੀਮ ਸਾਹਿਬਾ ਨੇ ਤਰੀਫ ਕੀਤੀ।
0: ਜੀ ਜੀ।
1: ਇਹ ਲਿਖਦੀਆਂ ਨੇ ਕਿ ਮੈਂ ਦੂਜੀ ਵਾਰੀ ਤੁਹਾਡੇ ਤੋਂ ਇਲਾਜ ਕਰਵਾ ਰਹੀ ਹਾਂ।
0: ਅੱਛਾ।
1: ਇਸ ਤੋਂ ਪਹਿਲਾਂ ਮੈਨੂੰ ਵਾਲ ਡਿੱਗਣ ਤੇ ਖੁਸ਼ਕੀ ਸਿਕਰੀ ਦੀ ਪ੍ਰੋਬਲਮ ਸੀ, ਜਿਹੜੀ ਤੁਹਾਡੇ ਇਲਾਜ ਨਾਲ ਅਲਹਮਦੁਲਿਲਾ ਠੀਕ ਹੋ ਗਈ ਹੈ।
0: ਅੱਛਾ।
1: ਹੁਣ ਮਸਲਾ ਇਹ ਵੇ ਕਿ ਮੈਨੂੰ ਫੇਸ ਤੇ ਤਿਲ ਬਹੁਤ ਜ਼ਿਆਦਾ ਨਿਕਲ ਰਹੇ ਨੇ,
0: ਜੀ,
1: ਜਿਨ੍ਹਾਂ ਦੀ ਰੰਗਤ ਸੁਰਖ ਹੈ। ਮੈਂ ਕਈ ਕਰੀਮਾਂ ਤੇ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ, ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਉਮੀਦ ਹੈ ਕਿ ਤੁਸੀਂ ਪਹਿਲੇ ਵਾਂਗੂ ਅੱਛੀ ਜਿਹੀ ਦਵਾਈ ਪਾਰਸਲ ਕਰਾ ਦਿਓਗੇ।
0: ਭੈਣ ਜੀ, ਸੋਹਣੇ ਰੱਬ ਦਾ ਸ਼ੁਕਰ ਹੈ ਕਿ ਤੁਹਾਨੂੰ ਵਾਲਾਂ ਦੀ ਪ੍ਰੋਬਲਮ ਤੋਂ ਨਿਜਾਤ ਮਿਲ ਗਈ ਹੈ। ਇਨਸ਼ਾਅੱਲਾ ਤੁਹਾਡੀ ਇਹ ਪ੍ਰੋਬਲਮ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
1: ਬੇਸ਼ੱਕ।
0: ਮੇਰੀ ਪਿਆਰੀ ਭੈਣ, ਤੁਸੀਂ ਮਿਰਚ ਮਸਾਲੇ, ਖੱਟੀ ਚੀਜ਼ਾਂ, ਗੋਸ਼ਤ ਤੇ ਕਾਸਮੈਟਿਕ ਤੋਂ ਫਿਲਹਾਲ ਪਰਹੇਜ਼ ਕਰੋ।
1: ਬਿਲਕੁਲ।
0: ਤੇ ਸਬਜ਼ੀ ਦਾ ਇਸਤੇਮਾਲ ਦੁੱਗਣਾ ਕਰ ਦਿਓ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਜਵੀਜ਼ ਕੀਤੀ ਹੈ ਉਹ ਖੂਨ ਦੇ ਫਾਸਦ ਮਾਦਿਆਂ ਨੂੰ ਖਾਰਜ ਕਰਦੀ ਹੈ, ਜਿਗਰ ਦੀ ਸਲਾਹ ਕਰਕੇ ਤਾਜ਼ਾ ਖੂਨ ਦੀ ਅਫਜ਼ਾਇਸ਼ ਦਾ ਸਬਬ ਬਣਦੀ ਹੈ। ਇਹਦੇ ਇਸਤੇਮਾਲ ਤੋਂ ਬਾਅਦ ਨਾ ਸਿਰਫ ਚਿਹਰੇ ਦੇ ਤਿਲ ਸਾਫ਼ ਹੋ ਜਾਣਗੇ, ਬਲਕਿ ਕੀਲ ਮਾਸੇ ਤੇ ਛਾਈਆਂ ਤੋਂ ਵੀ ਇਨਸ਼ਾਅੱਲਾ ਛੁਟਕਾਰਾ ਮਿਲ ਜਾਏਗਾ।
1: ਬਿਲਕੁਲ ਬਿਲਕੁਲ।
0: ਬਸ ਤੁਸੀਂ ਦਵਾਈ ਤੇ ਪਰਹੇਜ਼ ਦੀ ਪਾਬੰਦੀ ਜ਼ਰੂਰ ਕਰਨੀ ਹੈ, ਰੱਬ ਆਪਣਾ ਕਰਮ ਕਰੇਗਾ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਮੇਰੀ ਭੈਣ, ਜਿਸ ਤਰ੍ਹਾਂ ਤੁਹਾਡੇ ਵਾਲਾਂ ਦੀ ਪ੍ਰੋਬਲਮ ਠੀਕ ਹੋਈ ਹੈ, ਇੰਝ ਹੀ ਇਨਸ਼ਾਅੱਲਾ ਤਾਲਾ ਤਿਲ ਵੀ ਸਾਫ਼ ਹੋ ਜਾਣਗੇ। ਲੇਕਿਨ ਤੁਸੀਂ ਕੁਲਚੇ ਵਾਲੇ ਤਿਲ ਖਾ ਸਕਦੇ ਹੋ, ਉਹਨਾਂ ਤਿਲਾਂ ਨੂੰ ਨਹੀਂ, ਕੁਛ ਘਬਰਾਹਟ ਵਾਲੀ ਗੱਲ ਨਹੀਂ ਹੁੰਦੀ। ਸੁਲੇਮਾਨ ਸਾਹਿਬ
0: ਜੀ,
1: ਪ੍ਰੋਗਰਾਮ ਦਾ ਵਕਤ ਹੁਣ ਖਤਮ ਹੋ ਗਿਆ ਤੇ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ। ਬਹੁਤ ਬਹੁਤ ਸ਼ੁਕਰੀਆ।
0: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸਾਰੇ ਭੈਣ ਭਰਾਵਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਸੁਣਦੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਨਾ ਘਬਰਾਓ ਤੇ ਦਵਾਖਾਨੇ ਤੇ ਜਾ ਕੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਤੇ ਵਿਗੜੀਆਂ ਹੋਈਆਂ ਬਿਮਾਰੀਆਂ ਤੋਂ ਸ਼ਿਫਾ ਪਾਓ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 3772716 0 यानी 0427727 1 6 0 मोबाइल नंबर है 0300414 2608 यानी 0300414 2608 ते साडा ईमेल एड्रेस है suleiman.dawakhana@gmail.com पता ते फोन नंबर एक बारी फिर नोट कर लो सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर फोन नंबर 0423772716 0 यानी 0427772716 0 मोबाइल नंबर है 0300414 2608 यानी 0300414 2608 ते साडा ईमेल एड्रेस है suleiman.dawakhana@gmail.com जी सोने भैन भ्राओ उम्मीद है कि तुसी बड़ी एहतियात नाल पता नोट फरमा लिया होगा सदा खुश रहो सेहतमंद रहो ते अपनी जिंदगी नू बड़े अच्छे तरीके नाल गुजारो इस दे नाल ही अपनी भैन साहिबा नू दवो इजाजत अगले प्रोग्राम विच फिर मिलांगे उस वेले तिकर अल्लाह हाफिज़।

0: ਮੇਜ਼ਬਾਨ ਸਾਇਮਾ, ਬਹੁਤ ਸਾਰੇ ਸਲਾਮ ਤੇ ਪੁਰਖਲੂਸ ਦੁਆਵਾਂ ਦਾ ਹਦੀਆ ਪੇਸ਼ ਕਰਦੀ ਹੈ। ਸੋਹਣੇ ਭੈਣ ਭਰਾਓ, ਅਸੀਂ ਆਪਣੀ ਜ਼ਿੰਦਗੀ ਨੂੰ ਪੁਰਾਸਾਇਸ਼ ਬਣਾਉਣ ਲਈ ਰਾਤ ਦਿਨ ਮਿਹਨਤ ਕਰਦੇ ਹਾਂ। ਨਾ ਖਾਣ ਦੀ ਹੋਸ਼ ਹੁੰਦੀ ਹੈ ਤੇ ਨਾ ਹੀ ਆਰਾਮ ਦੀ ਫੁਰਸਤ। ਬਸ ਇਹੋ ਹੀ ਜਨੂੰਨ ਰਹਿੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕਮਾਈਏ ਅਤੇ ਜ਼ਿੰਦਗੀ ਨੂੰ ਪੁਰਾਸਾਇਸ਼ ਬਣਾਈਏ। ਲੇਕਿਨ ਸੋਹਣੇ ਭੈਣ ਭਰਾਓ, ਅਸੀਂ ਇਹ ਨਹੀਂ ਸੋਚਦੇ ਕਿ ਸਾਡੀ ਦੌਲਤ ਅਤੇ ਹਰ ਆਸਾਇਸ਼ ਦਾ ਮਜ਼ਾ ਸਾਡੀ ਸਿਹਤ ਨਾਲ ਮਸ਼ਰੂਤ ਹੈ, ਕਿਉਂਕਿ ਸਿਹਤ ਦੇ ਬਗੈਰ ਕੋਈ ਵੀ ਸ਼ੈ ਚੰਗੀ ਨਹੀਂ ਲੱਗਦੀ। ਸੋਹਣੇ ਭੈਣ ਭਰਾਓ, ਸਿਹਤ ਨੂੰ ਹਰ ਸ਼ੈ ਤੋਂ ਜ਼ਿਆਦਾ ਅਹਿਮੀਅਤ ਦਿਓ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ ਦੀ ਅਲਾਮਤ ਮਹਿਸੂਸ ਕਰ ਰਹੇ ਹੋ ਤਾਂ ਪਾਕਿਸਤਾਨ ਦੇ ਮਾਇਨਾ ਤਬੀਬ ਅਤੇ ਪੇਚੀਦਾ ਬਿਮਾਰੀਆਂ ਦੇ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਹੁਣ ਤੁਸੀਂ ਯਕੀਨਨ ਮੁੰਤਜ਼ਰ ਹੋਵੋਗੇ ਆਪਣੀ ਈਮੇਲ ਅਤੇ SMS ਦੇ ਜਵਾਬ ਸੁਣਨ ਦੇ, ਉਹ ਵੀ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਜ਼ੁਬਾਨੀ। ਅਤੇ ਜਨਾਬ ਬੁਢੀਕਾ ਮੁੱਕ ਗਈਆਂ ਅਤੇ ਮੈਂ ਹੁਣ ਤੁਹਾਡੀ ਮੁਲਾਕਾਤ ਕਰਾਉਣੀ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਅਵਾਰਡੀ ਆਫ ਦਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਤੁਸੀਂ ਆਪਣੀ ਤਮਾਮ ਤਰ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਜਿਹਦੇ ਲਈ ਮੈਂ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੀ।
1: ਸਹਿਮਾ ਜੀ, ਸ਼ੁਕਰੀਆ ਅਤੇ ਮੈਂ ਆਪਣੇ ਭੈਣ ਭਰਾਵਾਂ ਦਾ ਕਰਨਾ ਵਾਂ ਜਿਹੜੇ ਮੈਨੂੰ ਆਪਣੀ ਦੁਆਵਾਂ ਵਿੱਚ ਯਾਦ ਰੱਖਦੇ ਨੇ ਅਤੇ ਮੈਨੂੰ ਆਪਣੀ ਤਿੱਬੀ ਖਿਦਮਤ ਦਾ ਮੌਕਾ ਫਰਾਹਮ ਕਰਦੇ ਨੇ।
0: ਜੀ ਬੜੀ ਮਿਹਰਬਾਨੀ ਸੁਲੇਮਾਨ ਸਾਹਿਬ।
1: ਜੀ,
0: ਨਾਮ ਕੀ ਮਿੱਠੀ, ਅੰਜਾਮ ਕੀ ਕੜਵੀ, ਬਿਮਾਰੀ ਯਾਨੀ ਸ਼ੂਗਰ। ਤੁਸੀਂ ਗੁਜ਼ਿਸ਼ਤਾ ਪ੍ਰੋਗਰਾਮ ਵਿੱਚ ਬਹੁਤ ਹੀ ਮੁਫੀਦ ਗੱਲਾਂ ਦੱਸੀਆਂ ਸਨ ਸੁਲੇਮਾਨ ਸਾਹਿਬ।
1: ਜੀ ਹਾਂਜੀ,
0: ਸ਼ੂਗਰ ਦੇ ਫੈਲਾਓ ਅਤੇ ਨੋਰਮਲ ਸ਼ੂਗਰ ਲੈਵਲ ਦੇ ਬਾਰੇ ਵੀ ਸਾਨੂੰ ਆਗਾਹ ਕਰੋ ਜ਼ਰਾ।
1: ਲੋ ਸਹਿਮਾ ਜੀ, ਮੈਂ ਬੜੀਆਂ ਜ਼ਰੂਰੀ ਗੱਲਾਂ ਕਰਨ ਲੱਗਾ, ਜ਼ਰਾ ਤੁਸੀਂ ਗੌਰ ਨਾਲ ਸੁਣਨਾ
0: ਜੀ। ਬਿਲਕੁਲ,
1: ਤੇ ਸਾਰੇ ਸੁਣਨ ਵਾਲੇ ਜਿਹੜੇ ਨੇ ਉਹ ਵੀ ਜ਼ਰਾ ਗੌਰ ਫਰਮਾਨ, ਇਨਸ਼ਾਅੱਲਾ ਬੜਾ ਨਫਾ ਹੋਏਗਾ, ਬੜਾ ਫਾਇਦਾ ਹੋਏਗਾ
0: ਇਨਸ਼ਾਅੱਲਾ।
1: ਸਹਿਮਾ ਜੀ, ਸੁਬਾ ਨਹਾਰਮੂ ਯਾਨੀ ਫਾਸਟਿੰਗ ਜਿਹੜੀ ਸ਼ੂਗਰ ਹੈ ਨਾ, ਉਹ 70 mg/dL ਤੋਂ ਲੈ ਕੇ 110 mg/dL ਤੱਕ ਹੋਣੀ ਚਾਹੀਦੀ ਹੈ, ਤੇ ਨਾਸ਼ਤੇ ਤੋਂ ਬਾਅਦ 100 mg/dL-180 mg/dL ਦੇ ਦਰਮਿਆਨ ਹੋਣੀ ਚਾਹੀਦੀ ਹੈ। ਸਹੀ ਸਹਿਮਾ ਜੀ, ਸ਼ੂਗਰ ਨਹਾਇਤ ਤੇਜ਼ੀ ਨਾਲ ਫੈਲ ਰਹੀ ਹੈ।
0: ਬਿਲਕੁਲ,
1: ਅਤੇ IDF ਯਾਨੀ ਇੰਟਰਨੈਸ਼ਨਲ ਜ਼ਿਆਬੀਤਸ ਫੈਡਰੇਸ਼ਨ ਦੇ ਅਦਾਦੋ ਸ਼ੁਮਾਰ ਦੇ ਮੁਤਾਬਿਕ ਇਸ ਵੇਲੇ ਦੁਨੀਆ ਵਿੱਚ 28,50,00,000 ਅਫਰਾਦ ਇਸ ਬਿਮਾਰੀ ਦਾ ਸ਼ਿਕਾਰ ਨੇ, ਅਤੇ ਜੇ ਇਹੋ ਹੀ ਹਾਲਤ ਰਹੀ ਤਾਂ 2030 ਤੱਕ ਇਹ ਤਾਦਾਦ 40,38,00,000 ਤੋਂ ਵੀ ਜ਼ਿਆਦਾ ਹੋ ਜਾਵੇਗੀ। ਸਹਿਮਾ ਜੀ, 1995 ਦੇ ਦੌਰਾਨ ਬਾਲਗ ਅਫਰਾਦ ਵਿੱਚ ਸ਼ੂਗਰ ਦੀ ਸ਼ਰ੍ਹਾ 4% ਸੀ, ਜਿਹੜੀ 2025 ਤੱਕ ਤਕਰੀਬਨ 5.8% ਤੱਕ ਹੋ ਜਾਏਗੀ। ਸਹਿਮਾ ਜੀ, ਫਿਕਰਮੰਦੀ ਦੀ ਗੱਲ ਇਹ ਵੇ ਕਿ ਤਰੱਕੀ ਪਜ਼ੀਰ ਮੁਲਕਾਂ ਯਾਨੀ ਗਰੀਬ ਮੁਲਕਾਂ ਵਿੱਚ ਇਜ਼ਾਫਾ ਜ਼ਿਆਦਾ ਹੋਵੇਗਾ। ਤਰੱਕੀ ਯਾਫਤਾ ਮਮਾਲਿਕ ਵਿੱਚ 2025 ਤੱਕ ਮਰਜ਼ ਦੀ ਸ਼ਰ੍ਹਾ 42% ਹੋ ਜਾਵੇਗੀ, ਯਾਨੀ ਮਰੀਜ਼ਾਂ ਦੀ ਤਾਦਾਦ 51 million ਤੋਂ 72 million ਹੋ ਜਾਵੇਗੀ। ਇਹਦੇ ਬਰਕਸ ਗਰੀਬ ਮੁਲਕਾਂ 'ਚ ਇਹ ਸ਼ਰ੍ਹਾ 70% ਹੋਵੇਗੀ ਅਤੇ ਮਰੀਜ਼ਾਂ ਦੀ ਤਾਦਾਦ 84 million ਤੋਂ 128 million ਤੱਕ ਪਹੁੰਚ ਜਾਏਗੀ। ਯਾਨੀ 2025 'ਚ ਸ਼ੂਗਰ ਦੇ 75% ਮਰੀਜ਼ ਗਰੀਬ ਮੁਲਕਾਂ ਦੇ ਬਾਸ਼ਿੰਦੇ ਹੋਣਗੇ। ਸਹਿਮਾ ਜੀ, ਇੱਕ ਫਿਕਰ ਅੰਗੇਜ਼ ਗੱਲ ਇਹ ਵੇ ਕਿ ਪਾਕਿਸਤਾਨ 'ਚ ਜ਼ਿਆਦਾ ਮਰੀਜ਼ ਐਸੇ ਨੇ ਜਿਨ੍ਹਾਂ ਦੀ ਉਮਰ 45 ਤੋਂ 62 ਸਾਲ ਦੇ ਦਰਮਿਆਨ ਹੈ, ਅਤੇ ਇਹੋ ਹੀ ਉਹ ਉਮਰ ਹੈ ਜਦੋਂ ਬੰਦਾ ਆਪਣੀ ਘਰੇਲੂ ਜ਼ਿੰਮੇਵਾਰੀਆਂ ਮਸਲਨ ਬੱਚਿਆਂ ਦੀ ਸ਼ਾਦੀ ਵਿਆਹ ਦੀ ਫਿਕਰ ਵਿੱਚ ਹੁੰਦਾ ਹੈ।
0: ਬਿਲਕੁਲ ਬਿਲਕੁਲ,
1: ਇਹਦੇ ਬਰਕਸ ਤਰੱਕੀ ਯਾਫਤਾ ਮਮਾਲਿਕ ਵਿੱਚ ਸ਼ੂਗਰ ਦੀ ਮਰੀਜ਼ਾਂ ਦੀ ਅਕਸਰੀਅਤ 65 ਸਾਲ ਦੀ ਉਮਰ 'ਚ ਹੁੰਦੀ ਹੈ। ਸਹਿਮਾ ਜੀ, ਇਹ ਲੰਮਾ ਫਿਕਰ ਹੀ ਆਏ ਅਤੇ ਸ਼ੂਗਰ ਦੇ ਖੌਫਨਾਕ ਫੈਲਾਓ ਨੂੰ ਮੱਦੇਨਜ਼ਰ ਰੱਖ ਕੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਮਾਮੂਲ ਦੀ ਜ਼ਿੰਦਗੀ 'ਚ ਤਬਦੀਲੀ ਲਿਆਈਏ।
0: ਬਿਲਕੁਲ,
1: ਅਤੇ ਮੁਨਾਸਬ ਖੁਰਾਕ ਦੇ ਨਾਲ ਨਾਲ ਰੋਜ਼ਾਨਾ ਦੀ ਵਾਕ ਜਾਂ ਹਲਕੀ ਫੁਲਕੀ ਵਰਜ਼ਿਸ਼ ਨੂੰ ਆਪਣਾ ਮਾਮੂਲ ਬਣਾਈਏ।
0: ਜੀ ਬੇਸ਼ੱਕ, ਇਹ ਤਾਂ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਖੌਫਨਾਕ ਬਿਮਾਰੀ ਤੋਂ ਮਹਿਫੂਜ਼ ਰਹੀਏ। ਸੁਲੇਮਾਨ ਸਾਹਿਬ
1: ਜੀ, ਜੀ
0: ਤੁਸੀਂ ਸ਼ੂਗਰ ਦੇ ਹਵਾਲੇ ਨਾਲ ਬਹੁਤ ਹੀ ਫਿਕਰ ਅੰਗੇਜ਼ ਗੱਲਾਂ ਦੱਸੀਆਂ ਨੇ,
1: ਸ਼ੁਕਰੀਆ।
0: ਲਿਹਾਜ਼ਾ ਹਰ ਬੰਦੇ ਨੂੰ ਅੱਜ ਤੋਂ ਹੀ ਇਸ ਖੌਫਨਾਕ ਬਿਮਾਰੀ ਦੇ ਖਿਲਾਫ਼ ਜਹਾਦ ਕਰਨਾ ਚਾਹੀਦਾ ਹੈ।
1: ਬਿਲਕੁਲ
0: ਸੁਲੇਮਾਨ ਸਾਹਿਬ
1: ਜੀ, ਜੀ
0: ਬਿਹਤਰੀਨ ਮਾਲੂਮਾਤ ਦਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਦੀ ਪਹਿਲੀ ਈਮੇਲ ਜਿਹੜੀ ਰਿਜ਼ਵਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬੇ ਅਲੀ, ਮੇਰੀ ਉਮਰ 36 ਸਾਲ

0: ਲੇਕਿਨ ਔਲਾਦ ਦੀ ਖੁਸ਼ੀ ਤੋਂ ਮਹਿਰੂਮ ਹਾਂ। ਹੈਰਾਨੀ ਤੇ ਫਿਕਰਮੰਦੀ ਦੀ ਗੱਲ ਇਹ ਵੇ ਕਿ ਸਾਡੀ ਸਾਰੀ ਰਿਪੋਰਟ ਬਿਲਕੁਲ ਐਗਜ਼ੈਕਟ ਨੇ, ਫਿਰ ਸਮਝ ਨਹੀਂ ਆਉਂਦੀ ਕਿ ਆਖਿਰ ਬਿਮਾਰੀ ਦੀ ਕੀ ਵਜ੍ਹਾ ਹੈ। ਸੁਲੇਮਾਨ ਸਾਹਿਬ, ਮੇਰਾ ਦੁੱਖ ਦਾ ਅੰਦਾਜ਼ਾ ਕੋਈ ਨਹੀਂ ਕਰ ਸਕਦਾ, ਇਸ ਖੁਸ਼ੀ ਦੇ ਬਗੈਰ ਮੇਰੀ ਜ਼ਿੰਦਗੀ ਅਧੂਰੀ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਆਪਣੀ ਸਾਰੀ ਮੈਡੀਕਲ ਰਿਪੋਰਟਸ ਇਰਸਾਲ ਕਰ ਰਿਹਾ ਵਾਂ, ਮਿਹਰਬਾਨੀ ਕਰਕੇ ਆਪਣੀ ਰਾਏ ਤੋਂ ਆਗਾਹ ਫਰਮਾਓ। ਸ਼ੁਕਰੀਆ ਜੀ।
1: ਬੇਟਾ ਜੀ, ਇੱਕ ਨਹੀਂ ਬਲਕਿ ਕਈ ਐਸੀ ਬਿਮਾਰੀਆਂ ਨੇ ਜਿਨ੍ਹਾਂ ਦੀ ਤਸ਼ਖੀਸ ਦੇ ਹਵਾਲੇ ਨਾਲ ਸਿਰਫ ਟੈਸਟ ਰਿਪੋਰਟ ਤੇ ਇਨਸਾਰ ਨਹੀਂ ਕੀਤਾ ਜਾ ਸਕਦਾ।
0: ਬਿਲਕੁਲ,
1: ਮੈਂ ਤੁਹਾਡੀਆਂ ਰਿਪੋਰਟਸ ਵੇਖੀਆਂ ਨੇ ਜਿਹੜੀ ਵਾਕਈ ਕਲੀਅਰ ਨੇ, ਲੇਕਿਨ ਫਿਰ ਵੀ ਕੋਈ ਨਾ ਕੋਈ ਵਜ੍ਹਾ ਤੇ ਹੈ ਨਾ
0: ਬਿਲਕੁਲ
1: ਜਿਹੜੀ ਬਿਮਾਰੀ ਦਾ ਸਬਬ ਬਣੀ ਹੋਈ ਹੈ, ਤੇ ਉਸ ਵਜ੍ਹਾ ਮਰਜ਼ ਦੀ ਤਸ਼ਖੀਸ ਉਦੋਂ ਹੋਵੇਗੀ ਜਦੋਂ ਤੁਸੀਂ ਆਪ ਦਵਾਖਾਨੇ ਤੇ ਤਸ਼ਰੀਫ ਲਿਆਓਗੇ।
0: ਬਿਲਕੁਲ
1: ਬੇਟਾ ਜੀ, ਯਾਦ ਰੱਖਣਾ ਕਿ ਕੋਈ ਬਿਮਾਰੀ ਦੀ ਵਜ੍ਹਾ ਯਾਨੀ ਇੱਲਤ ਤੇ ਮਰਜ਼ ਦੇ ਬਗੈਰ ਨਹੀਂ ਹੁੰਦੀ, ਲਿਹਾਜ਼ਾ ਖੁਦਾ ਤੇ ਭਰੋਸਾ ਰੱਖੋ ਤੇ ਦਵਾਖਾਨੇ ਤੇ ਆ ਕੇ ਬਿਮਾਰੀ ਦੀ ਤਸ਼ਖੀਸ ਤੇ ਇਲਾਜ ਕਰਾਓ। ਇਨਸ਼ਾਅੱਲਾ ਵਜ੍ਹਾ ਮਰਜ਼ ਦਾ ਇਲਮ ਵੀ ਹੋ ਜਾਏਗਾ ਤੇ ਉਹਦਾ ਤਦਾਰਕ ਵੀ। ਤੁਸੀਂ ਫੌਰਨ ਹੀ ਦਵਾਖਾਨੇ ਤੇ ਆਓ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇੱਲੇ ਤੇ ਮਰਜ਼ ਦੂਰ ਹੋ ਜਾਏਗੀ ਤੇ ਸੋਹਣਾ ਰੱਬ ਆਪਣੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਦੇ ਸਦਕੇ ਤੁਹਾਡੀ ਦਿਲੀ ਮੁਰਾਦਾਂ ਨੂੰ ਜ਼ਰੂਰ ਪੂਰਾ ਫਰਮਾਏਗਾ ਤੇ ਤੁਹਾਨੂੰ ਔਲਾਦ ਦੀ ਨਿਮਤ ਵੀ ਇਨਸ਼ਾਅੱਲਾ ਜ਼ਰੂਰ ਹਮਕਿਨਾਰ ਫਰਮਾਏਗਾ, ਕਿਉਂਕਿ ਬੇਉਲਾਦੀ ਦਾ ਕਾਮਯਾਬ ਮੁਕੰਮਲ ਤੇ ਮੁਅੱਸਰ ਇਲਾਜ ਸਾਡੀ ਦੇਸੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
0: ਬਿਲਕੁਲ ਜੀ, ਸਹੀ ਫਰਮਾਇਆ, ਔਰ ਇਨਸ਼ਾਅੱਲਾ ਤਾਲਾ ਸਾਡੇ ਭਾਈ ਨੂੰ ਵੀ ਅਫਾਕਾ ਹੋਏਗਾ। ਅੱਲਾ ਪਾਕ ਦੇ ਘਰ ਦੇ ਰੇ ਹਨੇਰ ਨਹੀਂ, ਉਹ ਪਾਕ ਜ਼ਾਤ ਚਾਵੇ ਤੇ ਮਿੱਟੀ ਤੋਂ ਵੀ ਸ਼ਿਫਾ ਹੋ ਸਕਦੀ ਹੈ।
1: ਬਿਲਕੁਲ,
0: ਲਿਹਾਜ਼ਾ ਰਿਜ਼ਵਾਨ ਭਾਈ, ਤੁਸੀਂ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ, ਇਨਸ਼ਾਅੱਲਾ ਤਾਲਾ ਤੁਹਾਨੂੰ ਮਾਯੂਸੀ ਨਹੀਂ ਹੋਵੇਗੀ। ਸੁਲੇਮਾਨ ਸਾਹਿਬ, ਤੁਸੀਂ ਮਸਾਇਲ ਸੁਣ ਸੁਣ ਕੇ ਥੱਕ ਗਏ ਹੋਵੋਗੇ, ਲਿਹਾਜ਼ਾ ਤੁਸੀਂ ਥੋੜ੍ਹਾ ਜਿਹਾ ਰੈਸਟ ਕਰੋ, ਕਿਉਂਕਿ ਅੱਧੀ ਛੁੱਟੀ ਦੀ ਟੱਲੀ ਵੱਜ ਗਈ ਹੈ। ਮੈਂ ਸੁਣਨ ਵਾਲਿਆਂ ਨੂੰ ਐਡਰੈਸ ਨੋਟ ਕਰਾਨੀ ਆ। ਸੋਹਣੀ ਭੈਣ ਭਰਾ, ਆਪਣੀ ਤੇ ਆਪਣੀ ਫੈਮਿਲੀ ਦੀ ਮੁਕੰਮਲ ਸਿਹਤਮੰਦੀ ਵਾਸਤੇ ਪਾਕਿਸਤਾਨ ਦੇ ਮਾਇਨਾਜ਼ ਤਬੀਬ ਤੇ ਆਲਮਗੀਰ ਸ਼ੋਹਰਤ ਯਾਫਤਾ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਦਵਾਖਾਨੇ ਦਾ ਪਤਾ ਤੇ ਫੋਨ ਨੰਬਰ ਇਹਤਿਆਤ ਨਾਲ ਨੋਟ ਫਰਮਾਓ। ਸੁਲੇਮਾਨ ਦਵਾਖਾਨਾ, ਰਜਿਸਟਰਡ ਪੁਲ ਫਲਾਈਓਵਰ, ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਪਤਾ ਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ, ਰਜਿਸਟਰਡ ਪੁਲ ਫਲਾਈਓਵਰ, ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237272160, ਯਾਨੀ 04237272160, ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੁਲੇਮਾਨ ਸਾਹਿਬ
1: ਜੀ,
0: ਅੱਧੀ ਛੁੱਟੀ ਬੰਦ ਹੋ ਗਈ ਤੇ ਪ੍ਰੋਗਰਾਮ ਦਾ ਸਿਲਸਿਲਾ ਉੱਥੋਂ ਹੀ ਸ਼ੁਰੂ ਹੁੰਦਾ ਹੈ ਜਿੱਥੋਂ ਅਸੀਂ ਮੁਨਕਤਾ ਕੀਤਾ ਸੀ। ਸੁਲੇਮਾਨ ਸਾਹਿਬ
1: ਜੀ ਜੀ,
0: ਇੱਕ ਗੱਲ ਬੜੀ ਹੈਰਾਨੀ ਦੀ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਅਜੀਬ ਅਜੀਬ ਬਿਮਾਰੀਆਂ ਹੋ ਰਹੀਆਂ ਨੇ।
1: ਅੱਛਾ,
0: ਸਮਝ ਨਹੀਂ ਆਉਂਦੀ ਕਿ ਕਿਉਂ ਹੈ।
1: ਸਹਿਮਾ ਜੀ, ਇਹ ਸਭ ਫਾਸਟ ਫੂਡ ਤੇ ਗੈਰ ਮਿਆਰੀ ਤੇ ਗੈਰ ਮੁਤਦਿਲ ਖੁਰਾਕ ਦਾ ਨਤੀਜਾ ਹੈ
0: ਜੀ। ਯਾਨੀ ਮੰਮੀ ਡੈਡੀ ਖੁਰਾਕ,
1: ਹਾਂਜੀ,
0: ਲਿਬਾਸ ਤੇ ਮੰਮੀ ਡੈਡੀ ਹੀ ਗਈ ਸੀ, ਖੁਰਾਕ ਵੀ ਉਹੀ ਹੋ ਗਈ ਹੈ।
1: ਹਾਂਜੀ ਜੀ, ਬਿਲਕੁਲ ਸਹਿਮਾ ਜੀ, ਜਦੋਂ ਤੱਕ ਮੰਮੀ ਅੱਬਾ ਖੁਰਾਕ ਸੀ ਉਦੋਂ ਤੱਕ ਬੱਚੇ ਤਵਾਨਾ ਸਿਹਤਮੰਦ ਤੇ ਫਿੱਟ ਹੁੰਦੇ ਸਨ। ਹੁਣ ਵੇਖਣ ਨੂੰ ਮੋਟੇ ਤੇ ਅੰਦਰੋਂ ਫੋਕੇ ਹੁੰਦੇ ਨੇ
0: ਜੀ। ਬਿਲਕੁਲ, ਮੰਮੀ ਡੈਡੀ ਖੁਰਾਕ ਨੇ ਤੇ ਬੱਚਿਆਂ ਨੂੰ ਚੂੰ ਚੂੰ ਦਾ ਮੁਰੱਬਾ ਬਣਾ ਦਿੱਤਾ। ਸੁਲੇਮਾਨ ਸਾਹਿਬ
1: ਜੀ ਜੀ,
0: ਇਹ ਈਮੇਲ ਰਾਸ਼ਿਦ ਭੱਟ ਸਾਹਿਬ ਨੇ ਲਿਖੀ ਹੈ। ਕਹਿੰਦੇ ਨੇ ਕਿ ਮੇਰਾ ਬੇਟਾ FSC ਦਾ ਸਟੂਡੈਂਟ ਹੈ
1: ਜੀ,
0: ਸਿਹਤ ਦੇ ਹਵਾਲੇ ਨਾਲ ਬਹੁਤ ਹੀ ਕਮਜ਼ੋਰ ਹੈ।
1: ਅੱਛਾ,
0: ਖਾਣਾ ਪੂਰੀ ਤਰ੍ਹਾਂ ਨਹੀਂ ਖਾਂਦਾ, ਬਸ ਬਰਗਰ, ਸ਼ਵਾਰਮਾ, ਚਿਪਸ ਤੇ ਪੀਜ਼ਾ ਖਾਣ ਦਾ ਸ਼ੌਕੀਨ ਹੈ
1: ਜੀ ਜੀ,
0: ਤੇ ਹਰ ਖਾਣੇ ਦੇ ਨਾਲ ਬੋਤਲ ਜ਼ਰੂਰ ਪੀਂਦਾ।
1: ਅੱਛਾ,
0: ਉਹਦੀ ਰੰਗਤ ਜ਼ਰਦ ਤੇ ਜਿਸਮ ਬਹੁਤ ਹੀ ਦੁਬਲਾ ਪਤਲਾ ਤੇ ਹਰ ਵੇਲੇ ਸੁਸਤ ਰਹਿੰਦਾ ਹੈ, ਤੇ ਜ਼ਰਾ ਜਿਹਾ ਕੰਮ ਕਰਨ ਤੋਂ ਬਾਅਦ ਫੌਰਨ ਹੀ ਥੱਕ ਜਾਂਦਾ।
1: ਅੱਛਾ,
0: ਕੋਈ ਚੰਗੀ ਦਵਾਈ ਪਾਰਸਲ ਕਰ ਦਿਓ।
1: ਰਾਸ਼ਦ ਭਾਈ, ਜੇ ਤੁਸੀਂ ਆਪਣੇ ਬੱਚੇ ਦੀ ਸਿਹਤਮੰਦੀ ਚਾਹੁੰਦੇ ਹੋ ਤੇ ਤੁਹਾਨੂੰ ਉਹਦੀ ਖੁਰਾਕ ਤੇ ਖਸੂਸੀ ਤਵੱਜੋ ਦੇਣੀ ਪਵੇਗੀ।
0: ਬਿਲਕੁਲ ਬਿਲਕੁਲ,
1: ਕਿਉਂਕਿ ਜਿਹੜੀ ਖੁਰਾਕ ਤੁਸੀਂ ਉਹਨੂੰ ਦੇ ਰਹੇ ਹੋ ਉਹ ਖੁਰਾਕ ਨਹੀਂ ਬਲਕਿ ਬਹੁਤ ਸਾਰੀ ਬਿਮਾਰੀਆਂ ਦੀ ਜੜ ਹੈ।
0: ਹਾਂਜੀ,
1: ਇਹੋ ਜਿਹੀ ਖੁਰਾਕ ਕਦੀ ਕਦੀ ਖਾਣੀ ਚਾਹੀਦੀ ਹੈ, ਮੁਸਲਸਲ ਇਸਤੇਮਾਲ ਕਤਈ ਮੁਫੀਦ ਨਹੀਂ।
0: ਬਿਲਕੁਲ
1: ਮੇਰੇ ਮੋਹਤਰਮ, ਤੁਸੀਂ ਜਿਹੜੀ ਕੈਫੀਅਤ ਲਿਖੀ ਹੈ ਉਹਦੇ ਮੁਤਾਬਿਕ ਤੁਹਾਡੇ ਬੇਟੇ ਦਾ ਜਿਗਰ ਤੇ ਮੇਦਾ ਦੋਨੇ ਡਿਸਟਰਬ ਨੇ ਤੇ ਯੂਰਨ ਦੇ ਨਾਲ ਗੈਰ ਤਬਈ ਜ਼ਰਾਤ ਦੀ ਮੇਦਿਸ਼ ਵੀ ਹੈ।
0: ਬਿਲਕੁਲ,
1: ਜਿਹੜੀ ਸਿਹਤ ਵਾਸਤੇ ਬਹੁਤ ਹੀ ਖਤਰਨਾਕ ਹੈ। ਮੇਰੇ ਮੋਹਤਰਮ ਭਾਈ, ਫਿਕਰਮੰਦੀ ਦੀ ਕੋਈ ਗੱਲ ਨਹੀਂ, ਇਨਸ਼ਾਅੱਲਾ ਇਹ ਤਕਲੀਫ ਬਲਕਿ ਤਕਾਲੀਫ ਬਿਲਕੁਲ ਠੀਕ ਹੋ ਜਾਣਗੀਆਂ। ਤੁਸੀਂ ਕਿਸੇ ਦਿਨ ਬੇਟੇ ਨੂੰ ਦਵਾਖਾਨੇ ਤੇ ਲਿਆਓ ਤਾਂ ਕਿ ਮੈਂ ਦਵਾਈ ਤਜਵੀਜ਼ ਕਰ ਸਕਾਂ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡਾ ਬੇਟਾ ਇਨਸ਼ਾਅੱਲਾ ਬਿਲਕੁਲ ਸਿਹਤਮੰਦ, ਤਵਾਨਾ ਤੇ ਸਮਾਰਟ ਹੋ ਜਾਏਗਾ
0: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਹਕੀਮ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਮੰਮੀ ਡੈਡੀ ਦੀ ਬਜਾਏ ਅੰਮੀ ਅੱਬਾ ਬਣੋ ਤੇ ਬੱਚਿਆਂ ਨੂੰ ਖੁਰਾਕ ਵੀ ਅੰਮੀ ਅੱਬੇ ਵਾਲੀ ਦਿਓ ਤੇ ਜਿੰਨੀ ਜਲਦੀ ਮੁਮਕਿਨ ਹੋਵੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਪੜ੍ਹਨੀ ਆ ਜਿਹੜੀ 3-in-1 ਨੇ
1: ਜੀ ਜੀ,
0: ਤੇ ਇਹ ਈਮੇਲ ਸ਼ਕੀਲ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਸੁਲੇਮਾਨ ਸਾਹਿਬ, ਮੇਰੇ ਵਾਲਿਦ ਸਾਹਿਬ ਨੂੰ ਹਾਈ ਬਲੱਡ ਪ੍ਰੈਸ਼ਰ, ਜੋੜਾਂ ਦੇ ਦਰਦ ਤੇ ਮੇਦੇ ਦੀ ਪ੍ਰੋਬਲਮ ਹੈ
1: ਜੀ ਜੀ,
0: ਇੱਕ ਮਸਲਾ ਠੀਕ ਹੁੰਦਾ ਹੈ ਤੇ ਦੂਜੀ ਬਿਮਾਰੀ ਜ਼ਿਆਦਾ ਹੋ ਜਾਂਦੀ ਹੈ।
1: ਅੱਛਾ,
0: ਦਵਾਈ ਬਾਕਾਇਦਗੀ ਨਾਲ ਲੈਂਦੇ ਨੇ ਲੇਕਿਨ ਕੋਈ ਬਿਮਾਰੀ ਵੀ ਮੁਕੰਮਲ ਤੌਰ ਤੇ ਠੀਕ ਨਹੀਂ ਹੁੰਦੀ। ਹੁਣ ਮੈਂ ਫੈਸਲਾ ਕੀਤਾ ਹੈ ਕਿ ਦੇਸੀ ਇਲਾਜ ਨੂੰ ਵੀ ਅਜ਼ਮਾਵਾਂਗਾ, ਹੋ ਸਕਦਾ ਹੈ ਕਿ ਅੱਲਾ ਪਾਕ ਨੇ ਇਸ ਇਲਾਜ ਵਿੱਚ ਸ਼ਿਫਾ ਰੱਖੀ ਹੋਵੇ
1: ਜੀ ਜੀ।
0: ਮੇਰੇ ਵਾਲਿਦ ਸਾਹਿਬ ਦੀ ਉਮਰ 60 ਸਾਲ ਹੈ, ਮਿਹਰਬਾਨੀ ਕਰਕੇ ਕੋਈ ਐਸੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਉਹਨਾਂ ਦੀ ਤਬੀਅਤ ਮਜਮੂਈ ਤੌਰ ਤੇ ਠੀਕ ਹੋ ਜਾਏ
1: ਜੀ ਜੀ।
0: ਜੇ ਤੁਸੀਂ ਆਖੋ ਤੇ ਮੈਂ ਉਹਨਾਂ ਨੂੰ ਦਵਾਖਾਨੇ ਤੇ ਲੈ ਆਵਾਂ ਤਾਂ ਕਿ ਤੁਸੀਂ ਚੈੱਕਅਪ ਤੋਂ ਬਾਅਦ ਬਿਮਾਰੀ ਬਾਰੇ ਚੰਗੀ ਤਰ੍ਹਾਂ ਜਾਣ ਸਕੋ।
1: ਸ਼ਕੀਲ ਭਾਈ, ਇੱਕ ਤੋਂ ਜ਼ਿਆਦਾ ਬਿਮਾਰੀਆਂ ਦੀ ਮੌਜੂਦਗੀ ਵਿੱਚ ਪੇਚੀਦਗੀ ਦੇ ਚਾਂਸਿਸ ਬਹੁਤ ਜ਼ਿਆਦਾ ਹੋ ਜਾਂਦੇ ਨੇ।
0: ਬਿਲਕੁਲ ਬਿਲਕੁਲ,
1: ਤੇ ਇਹੋ ਹੀ ਵਜ੍ਹਾ ਹੁੰਦੀ ਹੈ ਕਿ ਕੋਈ ਬਿਮਾਰੀ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ। ਐਸੀ ਸੂਰਤ ਹਾਲ ਵਿੱਚ ਜ਼ਰੂਰੀ ਹੈ ਕਿ ਮਰੀਜ਼ ਤੇ ਮੁਆਲਜ ਦਾ ਰਾਬਤਾ ਬਰਕਰਾਰ ਰਹੇ ਤਾਂ ਕਿ ਜ਼ਰੂਰਤ ਦੇ ਮੁਤਾਬਿਕ ਦਵਾਈ ਵਿੱਚ ਤਬਦੀਲੀ ਕੀਤੀ ਜਾ ਸਕੇ।
0: ਬਿਲਕੁਲ,
1: ਮੇਰੇ ਮੋਹਤਰਮ ਭਾਈ, ਤੁਸੀਂ ਫਿਕਰ ਨਾ ਕਰੋ, ਅੱਲਾ ਪਾਕ ਦੀ ਮਿਹਰਬਾਨੀ ਨਾਲ ਇਹ ਮਸਾਇਲ ਇਨਸ਼ਾਅੱਲਾ ਠੀਕ ਹੋ ਜਾਣਗੇ
0: ਇਨਸ਼ਾਅੱਲਾ।
1: ਮੇਰੇ ਮੋਹਤਰਮ, ਇਹ ਤੇ ਬਹੁਤ ਹੀ ਬਿਹਤਰ ਹੈ ਕਿ ਤੁਸੀਂ ਕਿਸੇ ਦਿਨ ਆਪਣੇ ਵਾਲਦੇ ਮੋਹਤਰਮ ਨੂੰ ਦਵਾਖਾਨੇ ਤੇ ਲਿਆਓ ਤਾਂ ਕਿ ਮੈਂ ਉਹਨਾਂ ਦੇ ਤਬਈ ਮਜ਼ਾਜ ਤੋਂ ਅਗਾਹ ਹੋ ਕੇ ਉਹਨਾਂ ਲਈ ਦਵਾਈ ਤਜਵੀਜ਼ ਕਰ ਸਕਾਂ।
0: ਬਿਲਕੁਲ,
1: ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਕੁਝ ਅਰਸੇ ਤੋਂ ਬਾਅਦ ਤੁਹਾਡੇ ਵਾਲਦ ਮੋਹਤਰਮ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਣਗੇ
0: ਇਨਸ਼ਾਅੱਲਾ ਜੀ। ਕਿਉਂ ਨਹੀਂ ਸੁਲੇਮਾਨ ਸਾਹਿਬ, ਇਹ ਸੀ ਪ੍ਰੋਗਰਾਮ ਦੀ ਆਖਰੀ ਈਮੇਲ।
1: ਅੱਛਾ,
0: ਪ੍ਰੋਗਰਾਮ ਖਤਮ ਹੋਣ ਦੀ ਟੱਲੀ ਵੱਜ ਗਈ ਹੈ। ਮੈਂ ਤੁਹਾਡੀ ਮਸ਼ਕੂਰ ਹਾਂ ਕਿ ਤੁਸੀਂ ਆਪਣੀ ਤਿੱਬੀ, ਸਮਾਜੀ, ਅਫਲਾਹੀ, ਤਦਰੀਸੀ ਔਰ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਸਾਡੇ ਭੈਣ ਭਰਾਵਾਂ ਨੂੰ ਆਪਣੀ ਮਾਹਿਰਾਨਾ ਰਾਏ ਤੋਂ ਨਵਾਜ਼ਿਆ। ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸ਼ੁਕਰੀਆ।
1: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸਾਰੇ ਸੁਣਨ ਵਾਲਿਆਂ ਦਾ ਸਭ ਦਾ ਬਹੁਤ ਬਹੁਤ ਸ਼ੁਕਰੀਆ
0: ਜੀ, ਬਹੁਤ ਇਨਾਇਤ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਦਵਾਖਾਨੇ ਤੇ ਜਾ ਕੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਤੇ ਵਿਗੜੀਆਂ ਹੋਈਆਂ ਬਿਮਾਰੀਆਂ ਤੋਂ ਸ਼ਿਫਾ ਪਾਓ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਪਤਾ ਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਮੋਹਤਰਮ ਸੁਣਨ ਵਾਲਿਓ, ਸਦਾ ਖੁਸ਼ ਰਹੋ ਤੇ ਸਿਹਤਮੰਦ ਰਹੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਦਵੋ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਸਭ ਨੂੰ ਅੱਲਾ ਹਾਫਿਜ਼।
2: There's music and then there's magic. One above FM 101.